0: ਨੀਂਦ ਕਾਢੇ ਡਾ ਜੇ
1: ਨੀਂਦ ਦਵਾ ਵਮ ਕਰ
0: ਫਿਰ ਥੋੜ੍ਹੀ ਕਾਢੀ ਗਏ ਮਹਾਰਾਜ ਕਾਢੀ ਆਏ
1: ਹਰੀ ਓ ਮਾਈ
0: ਵੱਡੀ ਮੋਕ
2: ਚਲੋ ਆਵਾਜ਼ ਬੋਲੋ ਸਾਰੇ।